0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਬਲਵਿੰਦਰ। ਦਿਨ ਦੀ ਸ਼ੁਰੂਆਤ ਇੱਕ ਵਧੀਆ ਵਿਚਾਰ ਦੇ ਨਾਲ। ਕਿਸੇ ਨੇ ਕਿਹਾ ਹੈ ਕਿ ਰਿਸ਼ਤਿਆਂ ਦਾ ਅਸਲ ਮਤਲਬ ਜ਼ਿੰਦਗੀ ਦੇ ਹਰ ਚੰਗੇ ਮਾੜੇ ਸਮੇਂ ਵਿੱਚ ਇੱਕ ਦੂਜੇ ਦਾ ਸਾਥ ਦੇਣਾ ਹੈ, ਜਿਵੇਂ ਕਿ ਭੈਣ ਭਰਾ ਦਾ ਰਿਸ਼ਤਾ। ਤੁਹਾਨੂੰ ਸਾਰਿਆਂ ਨੂੰ ਰੱਖੜੀ ਦੀਆਂ ਲੱਖ ਲੱਖ ਵਧਾਈਆਂ। ਆਓ ਜਾਣਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਤਫਸੀਲ। ਅੱਜ ਤੁਸੀਂ ਸੁਣੋਗੇ ਵਾਰਤਾ ਜਿਸ ਦਾ ਵਿਸ਼ਾ ਹੋਵੇਗਾ ਮੋਹ ਦੀਆਂ ਤੰਦਾਂ ਦਾ ਤਿਉਹਾਰ ਰੱਖੜੀ। ਵਾਰਤਾਕਾਰ ਹੋਣਗੇ ਡਾਕਟਰ ਸਾਰਿਕਾ ਸ਼ਰਮਾ। ਇਸ ਤੋਂ ਬਾਅਦ ਗੀਤ ਵੀ ਸੁਣਵਾਏ ਜਾਣਗੇ, ਪਰ ਸਭ ਤੋਂ ਪਹਿਲਾਂ ਅੱਜ ਦੇ ਦਿਨ ਵਿਸ਼ੇਸ਼ ਬਾਰੇ ਕੁਝ ਗੱਲਾਂ। ਰੱਖੜੀ ਭਾਰਤੀ ਸੱਭਿਆਚਾਰ ਦਾ ਇੱਕ ਪਵਿੱਤਰ ਤੇ ਭਾਵਨਾਤਮਕ ਤਿਉਹਾਰ ਹੈ। ਇਹ ਭੈਣ ਭਰਾ ਦੇ ਪਿਆਰ, ਰੱਖਿਆ ਤੇ ਵਿਸ਼ਵਾਸ ਦਾ ਪ੍ਰਤੀਕ ਹੈ। ਇਸ ਤਿਉਹਾਰ ਨੂੰ ਹਰ ਸਾਲ ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਰੱਖੜੀ ਬੰਧਨ ਦੋ ਸ਼ਬਦਾਂ ਤੋਂ ਬਣਿਆ ਹੈ, ਰੱਖੜੀ ਤੇ ਬੰਧਨ। ਰੱਖੜੀ ਦਾ ਮਤਲਬ ਹੈ ਰੱਖਿਆ ਦਾ ਧਾਗਾ ਤੇ ਬੰਧਨ ਦਾ ਮਤਲਬ ਹੈ ਰਿਸ਼ਤਾ ਜਾਂ ਵਾਅਦਾ। ਰੱਖੜੀ ਦੇ ਧਾਗੇ ਨੂੰ ਸਿਰਫ ਇੱਕ ਧਾਗਾ ਨਹੀਂ ਮੰਨਿਆ ਜਾਂਦਾ, ਸਗੋਂ ਇਹ ਭੈਣ ਭਰਾ ਵਿਚਕਾਰ ਪਿਆਰ, ਵਿਸ਼ਵਾਸ ਤੇ ਇੱਕ ਦੂਜੇ ਦੇ ਨਾਲ ਖੜੇ ਰਹਿਣ ਦੀ ਭਾਵਨਾ ਦਾ ਪ੍ਰਤੀਕ ਵੀ ਹੈ। ਇਸ ਤਿਉਹਾਰ ਨੂੰ ਭੈਣ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਬੰਨ੍ਹਦੀ ਹੈ ਤੇ ਉਸਦੀ ਲੰਬੀ ਉਮਰ, ਖੁਸ਼ੀ ਤੇ ਸਫਲਤਾ ਦੀ ਅਰਦਾਸ ਕਰਦੀ ਹੈ। ਭਰਾ ਵੀ ਭੈਣ ਨੂੰ ਰੱਖਿਆ ਦਾ ਵਾਅਦਾ ਕਰਦਾ ਹੈ ਤੇ ਉਸਨੂੰ ਤੋਹਫ਼ਾ ਦਿੰਦਾ ਹੈ। ਇਹ ਤਿਉਹਾਰ ਪਰਿਵਾਰਿਕ ਰਿਸ਼ਤਿਆਂ ਨੂੰ ਮਜ਼ਬੂਤ ਕਰਦਾ ਹੈ ਤੇ ਭੈਣ ਭਰਾ ਵਿਚਕਾਰ ਪਿਆਰ ਨੂੰ ਨਵੀਂ ਊਰਜਾ ਦਿੰਦਾ ਹੈ। ਰੱਖੜੀ ਸਿਰਫ ਇੱਕ ਤਿਉਹਾਰ ਨਹੀਂ ਸਗੋਂ ਇੱਕ ਭਾਵਨਾ ਹੈ। ਇਹ ਸਾਨੂੰ ਚੇਤੇ ਕਰਵਾਉਂਦਾ ਹੈ ਕਿ ਰਿਸ਼ਤਿਆਂ ਵਿੱਚ ਪਿਆਰ, ਵਿਸ਼ਵਾਸ ਤੇ ਰੱਖਿਆ ਕਿੰਨੀ ਜ਼ਰੂਰੀ ਹੈ। ਭਾਵੇਂ ਸਮਾਂ ਬਦਲ ਜਾਵੇ ਪਰ ਭੈਣ ਭਰਾ ਦਾ ਪਵਿੱਤਰ ਰਿਸ਼ਤਾ ਸਦਾ ਕਾਇਮ ਰਹਿੰਦਾ ਹੈ। ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਰੱਖੜੀ ਦੀਆਂ ਲੱਖ ਲੱਖ ਵਧਾਈਆਂ। ਤੇ ਆਓ ਹੁਣ ਸੁਣਦੇ ਹਾਂ ਵਾਰਤਾ ਜਿਸ ਦਾ ਵਿਸ਼ਾ ਹੈ ਮੋਹ ਦੀਆਂ ਤੰਦਾਂ ਦਾ ਤਿਉਹਾਰ ਰੱਖੜੀ। ਵਾਰਤਾਕਾਰ ਨੇ ਡਾਕਟਰ ਸਾਰਿਕਾ ਸ਼ਰਮਾ।
1: ਤਿਉਹਾਰਾਂ ਦਾ ਦੇਸ਼ ਭਾਰਤ ਅਜਿਹਾ ਰਾਸ਼ਟਰ ਹੈ ਜਿਸ ਵਿੱਚ ਵੱਖ-ਵੱਖ ਤਿਉਹਾਰਾਂ ਨੂੰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਵੱਖੋ ਵੱਖ ਤਿਉਹਾਰਾਂ ਵਿੱਚ ਮਾਨਵੀ ਸੰਬੰਧਾਂ ਅਧੀਨ ਭੈਣ ਭਰਾ ਦੇ ਨੇੜਤਾ ਤੇ ਅਪਣਤ ਭਰੇ ਰਿਸ਼ਤਿਆਂ ਉੱਪਰ ਆਧਾਰਿਤ ਮੋਹ ਦੀਆਂ ਤੰਦਾਂ ਦਾ ਤਿਉਹਾਰ ਰੱਖੜੀ ਹੈ। ਇਸ ਦੀਆਂ ਪੱਥਰ ਲੀਕਾਂ ਤੋਂ ਤੁਰੀ ਆ ਰਹੀ ਰੱਖੜੀ ਬੰਨਣ ਦੀ ਪਰੰਪਰਾ ਵੱਲੋਂ ਹਰ ਕੋਈ ਪ੍ਰਭਾਵਿਤ ਹੁੰਦਾ ਹੈ। ਭੈਣ ਭਰਾ ਦੇ ਆਪਸੀ ਪਿਆਰ, ਸਦਭਾਵਨਾ, ਨਿੱਘ ਅਤੇ ਅਪਣਤ ਭਰੇ ਰਿਸ਼ਤੇ ਦੀ ਮਹਿਕ ਚੌਹਾਂ ਪਾਸਿਓਂ ਰੱਖੜੀ ਦੇ ਦਿਨ ਕਰੀਬ ਆਉਣ ਸਮੇਂ ਖਿਲਰੀ ਪਈ ਹੁੰਦੀ ਹੈ। ਭਾਰਤੀ ਕੈਲੰਡਰ ਮੁਤਾਬਕ ਹਰ ਸਾਲ ਸਾਉਣ ਦੇ ਮਹੀਨੇ ਦੀ ਪੂਰਨਮਾਸ਼ੀ ਨੂੰ ਰੱਖੜੀ ਮਨਾਈ ਜਾਂਦੀ ਹੈ। ਸਾਉਣ ਮਹੀਨੇ ਮਨਾਏ ਜਾਣ ਕਾਰਨ ਇਸ ਦੇ ਕਈ ਨਾਂ ਪ੍ਰਚਲਿਤ ਵੀ ਹਨ, ਸਾਉਣੀ, ਸਲੂਨੀ, ਰਕਸ਼ਾ ਬੰਧਨ, ਰੱਖੜੀ। ਇਸ ਦਿਨ ਹਰ ਸਾਲ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਤੇ ਰੱਖੜੀਆਂ ਬੰਨਦੀਆਂ ਹਨ। ਉਹ ਆਪਣੇ ਭਰਾਵਾਂ ਦੀ ਲੰਬੀ ਉਮਰ, ਤੰਦਰੁਸਤੀ ਅਤੇ ਖੁਸ਼ਹਾਲੀ ਦੀ ਕਾਮਨਾਵਾਂ ਰਾਹੀਂ ਜੀਵਨ ਦੀ ਨਿਰਸਤਾ ਅਤੇ ਖੜੋਤ ਨੂੰ ਭੰਗ ਕਰਦੀਆਂ ਹਨ। ਇਸੇ ਕਰਕੇ ਇਹ ਤਿਉਹਾਰ ਖੁਸ਼ੀਆਂ ਤੇ ਉਲਾਸ ਦਾ ਤਿਉਹਾਰ ਅਖਵਾਉਂਦਾ ਹੈ, ਜਿਸ ਨੂੰ ਮਨਾਉਣ ਦੀ ਤਿਆਰੀ ਕੀ ਪਿੰਡ ਹੋਵੇ ਕੀ ਸ਼ਹਿਰ, ਸਭ ਪਾਸੇ ਬੜੇ ਉਤਸ਼ਾਹ ਤੇ ਉਮੰਗਾਂ ਨਾਲ ਕਈ ਕਈ ਦਿਨਾਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਸਾਡੇ ਸਮਾਜਕ ਸੱਭਿਆਚਾਰਕ ਰਿਸ਼ਤਿਆਂ ਦਾ ਕੇਂਦਰੀ ਧੁਰਾ ਇਸ ਮੋਹ ਭਿੱਜੇ ਪਿਆਰ, ਮਾਣ ਸਤਿਕਾਰ ਅਤੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਰੱਖੜੀ ਦੇ ਆਲੇ ਦੁਆਲੇ ਘੁੰਮਦਾ ਹੈ। ਇਹ ਤਿਉਹਾਰ ਮਨਾਉਣ ਦੀ ਇੱਛਾ ਹਰ ਕੁੜੀ ਅੰਦਰ ਹੁੰਦੀ ਹੈ, ਜਿਸ ਦਾ ਜ਼ਿਕਰ ਲੋਕ ਗੀਤਾਂ ਵਿੱਚ ਵੀ ਮਿਲਦਾ ਹੈ। ਉਹ ਪਰਮਾਤਮਾ ਪਾਸਿਓਂ ਇੱਕ ਵੀਰ ਦੇਣ ਲਈ ਦਿਲੋਂ ਅਰਜ਼ੋਈਆਂ ਕਰਦੀ ਹੈ। ਵੀਰਾਂ ਵਾਲਿਆਂ ਦੇ ਨਖਰੇ ਬਥੇਰੇ, ਇਕੱਲਿਆਂ ਦੀ ਪੁੱਛ ਕੋਈ ਨਾ, ਭੈਣ ਵਰਗਾ ਸਾਕ ਨਾ ਕੋਈ, ਟੁੱਟ ਕੇ ਨਾ ਬੈਜੀ ਵੀਰ ਨਾ। ਇਸ ਤਰ੍ਹਾਂ ਬੜੇ ਹੀ ਮਾਣ ਤਾਣ ਨਾਲ ਆਪਣੇ ਭਰਾ ਦੀਆਂ ਵਡਿਆਈਆਂ ਕਰਦੀ, ਬਚਪਨ ਤੋਂ ਲੈ ਕੇ ਬਤੀਤ ਕੀਤੇ ਹਰ ਪਲ ਖਿਣ ਨੂੰ ਚੇਤੇ ਕਰਦੀ ਭੈਣ ਯਾਦਾਂ ਨੂੰ ਅੰਦਰੋਂ ਸਮੋਏ ਰਹਿੰਦੀ ਹੈ। ਇਸੇ ਕਾਰਨ ਇਹ ਤਿਉਹਾਰ ਹਰ ਭੈਣ ਭਰਾ ਨੂੰ ਏਕਤਾ ਦੇ ਸੂਤਰ ਵਿੱਚ ਬੰਨਦਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਭੈਣ ਭਰਾ ਅਤੇ ਸਮੁੱਚੇ ਪਰਿਵਾਰ ਨੂੰ ਅਪਣਤ, ਸਹਿਯੋਗ, ਇਕੱਠ

ਜਾਂ ਭਾਈਚਾਰਕ ਏਕਤਾ ਦੇ ਨਾਲ ਜੋੜਦੇ ਹੋਏ ਹਰ ਸਾਲ ਪੁਨਰ ਸੁਰਜੀਤ ਕਰਦਾ ਹੈ। ਇਸ ਬਾਰੇ ਆਧੁਨਿਕਤਾ ਅਤੇ ਪੂੰਜੀ ਕੇਂਦਰਿਤ ਸੋਚ ਦੇ ਪ੍ਰਭਾਵ ਅਧੀਨ ਲੋਕਾਂ ਵਿੱਚ ਹਾਲਾਂਕਿ ਪਹਿਲਾਂ ਨਾਲੋਂ ਫਰਕ ਦਿਸਦਾ ਹੈ, ਲੇਕਿਨ ਇਹ ਤਿਉਹਾਰ ਸਿਰਫ ਸਜਾਵਟ ਜਾਂ ਦਿਖਾਵਟੀ ਜਾਂ ਨਕਦੀ ਲੈਣ ਦੇਣ ਨਾਲ ਸੰਬੰਧਿਤ ਨਹੀਂ ਹੈ। ਇਹ ਤਾਂ ਸਗੋਂ ਇਸ ਦਿਨ ਨਿਭਾਈ ਜਾਂਦੀ ਹਰ ਰੀਤ ਰਸਮ ਨਾਲ ਸਾਨੂੰ ਲੁਕਵਾਂ ਸੰਦੇਸ਼ ਵੀ ਦਿੰਦਾ ਹੈ ਕਿ ਅਸੀਂ ਜਿਸ ਸੰਯੁਕਤ ਪਰਿਵਾਰ ਦੀ ਸੰਕਲਪਨਾ ਨੂੰ ਭੁੱਲਦੇ ਵਿਸਰਦੇ ਜਾ ਰਹੇ ਹਾਂ, ਮੇਲ ਮਿਲਾਪ ਤੋਂ ਦੂਰ ਹੁੰਦੇ ਜਾ ਰਹੇ ਹਾਂ, ਉਸ ਨੂੰ ਰੱਖੜੀ ਦੇ ਦਿਨ ਰਾਹੀਂ ਉਤਸਵ ਮਨਾਉਂਦੇ ਹੋਏ ਮੁੜ ਬਰਕਰਾਰ ਰੱਖੀਏ। ਇਸ ਦਾ ਕਾਰਨ ਇਹ ਵੀ ਹੈ ਕਿ ਜੇ ਭੈਣ ਭਰਾ ਦੇ ਪਿਆਰ ਅਤੇ ਆਪਸੀ ਸਮਝ ਦੀ ਤੰਦ ਜਾਂ ਕੜੀ ਟੁੱਟਦੀ ਹੈ ਤਾਂ ਸਮੁੱਚੇ ਪਰਿਵਾਰ ਦੇ ਨਾਲੋ ਨਾਲ ਆਉਣ ਵਾਲੀਆਂ ਨਸਲਾਂ ਨੂੰ ਵੀ ਇਸ ਮੋਹ ਭਿੱਜੀ ਰੱਖੜੀ ਦੇ ਮਹੱਤਵ ਤੋਂ ਵਾਂਝਾ ਕਰ ਦੇਵਾਂਗੇ ਅਸੀਂ। ਇਵੇਂ ਇਹ ਤਿਉਹਾਰ ਪਰਿਵਾਰਕ ਸਮਾਜਕ ਏਕਤਾ ਨੂੰ ਇੱਕ ਸੂਤਰ ਵਿੱਚ ਬੰਨਣ ਦਾ ਪ੍ਰਤੀਕ ਹੈ। ਰੱਖੜੀ ਦੇ ਦਿਨ ਦਾ ਮਹੱਤਵ ਘਰੋਗੀ ਅਨੁਸ਼ਠਾਨ ਵਜੋਂ ਵੀ ਬਹੁਤ ਮਹੱਤਤਾ ਰੱਖਦਾ ਹੈ। ਇਸ ਦਿਨ ਦਾ ਆਰੰਭ ਪੂਜਾ ਪ੍ਰਸਾਦ ਵਰਤ ਰੱਖਦੇ ਹੋਏ ਭੈਣਾਂ ਆਪਣੇ ਭਰਾਵਾਂ ਅਤੇ ਪਰਿਵਾਰ ਦੀਆਂ ਸੁੱਖਾਂ ਬਰਕਤਾਂ ਦੀ ਮਨੌਤ ਮੰਗਦੀਆਂ ਹਨ। ਰੱਖੜੀ ਦੀਆਂ ਕਿਸਮਾਂ ਸਾਡੇ ਸਮਾਜ ਵਿੱਚ ਪ੍ਰਚਲਿਤ ਹਨ, ਜਿਵੇਂ ਕੱਚੇ ਸੂਤ ਦੇ ਧਾਗੇ ਤੋਂ ਲੈ ਕੇ ਰੰਗ ਬਿਰੰਗੀ ਰੇਸ਼ਮੀ ਧਾਗਿਆਂ, ਮੌਲੀ ਅਤੇ ਸੋਨੇ ਚਾਂਦੀ ਰੁਪਿਆਂ ਨਾਲ ਜੜੀ ਹੋਈ ਸੋਹਣੀ ਸੋਹਣੀ ਰੱਖੜੀ। ਭੈਣ ਆਪਣੇ ਭਰਾ ਨੂੰ ਮੋਹ ਦੀਆਂ ਤੰਦਾਂ ਵਿੱਚ ਰੱਖੜੀ ਬੰਨ੍ਹਦੀ ਹੈ ਅਤੇ ਮੱਥੇ 'ਤੇ ਟੀਕਾ ਲਗਾ ਕੇ ਰੱਖਿਆ ਦਾ ਬੰਧਨ ਬੰਨ੍ਹਦੀ ਹੈ। ਮਠਿਆਈ, ਮੇਵੇ ਅਤੇ ਕਈ ਭੇਟਾਂ ਸੌਗਾਤਾਂ ਦਿੰਦੀ ਹੋਈ ਖੁਸ਼ੀਆਂ ਮਨਾਉਂਦੀ ਹੈ। ਇਸ ਤਿਉਹਾਰ ਰਾਹੀਂ ਪਰਿਵਾਰਕ ਕਦਰਾਂ ਕੀਮਤਾਂ ਵੀ ਮਜ਼ਬੂਤ ਹੁੰਦੀਆਂ ਹਨ। ਭੈਣ ਭਰਾ ਦੋਵੇਂ ਹੀ ਸੁੱਖ ਦੁੱਖ, ਸੋਕ ਹੁਲਾਸ, ਚੰਗੇ ਮਾੜੇ ਸਮੇਂ ਵਿੱਚ ਇੱਕ ਦੂਜੇ ਨੂੰ ਸਹਿਯੋਗ ਦਿੰਦੇ ਹਨ। ਇਸ ਦਿਨ ਨੂੰ ਵਿਤੋੜਕ ਪੂਰਵ ਵੀ ਆਖਦੇ ਹਨ, ਕਿਉਂਕਿ ਸਾਰਾ ਪਰਿਵਾਰ ਇੱਕੋ ਰੰਗ ਵਿੱਚ ਰੰਗਿਆ ਹੋਇਆ ਉਤਸ਼ਾਹ ਨਾਲ ਅੰਦਰਲੇ ਵਿਰੋਧ ਅਤੇ ਵਿਸ਼ਾ ਵਿਕਾਰਾਂ ਨੂੰ ਜਿੱਤਦਾ ਹੈ। ਇਸ ਪੱਖੋਂ ਨਵੀਂ ਪੀੜ੍ਹੀ ਦੇ ਸਾਵੇਂ ਵੀ ਆਦਰਸ਼ ਬਣਦਾ ਹੈ। ਰੱਖੜੀ ਦੇ ਦਿਨ ਨੂੰ ਆਪਾਂ ਕਿਉਂ ਮਨਾਉਂਦੇ ਹਾਂ? ਇਹ ਸ਼ੁਭ ਦਿਨ ਸਿਰਫ ਭੈਣ ਭਰਾ ਦੇ ਪਿਆਰ ਅਤੇ ਸਦਭਾਵਨਾ ਭਰੇ ਜਜ਼ਬਿਆਂ ਦਾ ਹੀ ਦਿਨ ਨਹੀਂ ਹੈ, ਸਗੋਂ ਇਸ ਦਾ ਵਿਆਪਕ ਅਰਥਾਂ ਵਿੱਚ ਵਿਸਤਾਰ ਵੀ ਅਸੀਂ ਦੇਖਦੇ ਹਾਂ। ਇਸ ਦਿਨ ਘਰ ਪਰਿਵਾਰ ਦੇ ਵੱਡੇ ਬਜ਼ੁਰਗ, ਦਾਦਾ, ਤਾਇਆ, ਚਾਚੇ, ਪਿਓ, ਗੁਰੂ ਅਤੇ ਹੋਰ ਮਾਣਯੋਗ ਮਨੁੱਖ ਨੂੰ ਵੀ ਰੱਖੜੀ ਬੰਨ੍ਹੀ ਜਾਂਦੀ ਹੈ, ਜਿਹੜੀ ਰੱਖਿਆ ਸੂਤਰ ਵਜੋਂ ਵਿਸ਼ੇਸ਼ ਮਹੱਤਵ ਰੱਖਦੀ ਹੈ। ਪੁਰਾਤਨ ਸਮੇਂ ਵਿੱਚ ਗੁਰੂਕੁਲ ਤੋਂ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਆਪਣੇ ਸ਼ਿਸ਼ ਨੂੰ ਅਤੇ ਸ਼ਿਸ਼ ਆਪਣੇ ਗੁਰੂ ਨੂੰ ਰੱਖਿਆ ਸੂਤਰ ਬਣ ਕੇ ਵਚਨਬੱਧ ਹੁੰਦੇ ਸਨ। ਜੋ ਸਿੱਖਿਆ ਅਤੇ ਗਿਆਨ ਸ਼ਿਸ਼ ਨੇ ਹਾਸਿਲ ਕੀਤਾ ਹੈ, ਉਸ ਦਾ ਉਪਯੋਗ ਲੋਕ ਕਲਿਆਣ ਲਈ ਕੀਤਾ ਜਾਵੇਗਾ। ਇਸ ਤਰ੍ਹਾਂ ਦੀ ਪਰੰਪਰਾ ਕਰਕੇ ਅਜਿਹਾ ਦਿਨ ਬਹੁਤ ਹੀ ਸ਼ੁਭ ਅਤੇ ਪਵਿੱਤਰ ਹੁੰਦਾ ਸੀ। ਪੁਰਾਣਿਕ ਸਮੇਂ ਅਤੇ ਉਸ ਤੋਂ ਵੀ ਪਹਿਲਾਂ ਸੰਕੇਤ ਸਾਨੂੰ ਕਥਾਵਾਂ ਅਤੇ ਬਿਰਤਾਂਤਾਂ ਵਿੱਚ ਮਿਲਦੇ ਹਨ, ਜਿੱਥੇ ਰੱਖਿਆ ਸੂਤਰ ਵਜੋਂ ਸਭ ਤੋਂ ਪਹਿਲਾਂ ਦੇਵਤੇ ਦੈਂਤਾਂ ਦੇ ਮਹਾਂਯੁੱਧ ਸਮੇਂ ਮਹਾਰਾਣੀ ਸ਼ਚੀ ਨੇ ਰਾਜਾ ਇੰਦਰ ਨੂੰ ਰੱਖਿਆ ਸੂਤਰ ਬੰਨਿਆ ਸੀ ਤਾਂ ਕਿ ਲੜਾਈ ਵਿੱਚ ਜੇਤੂ ਹੋਏ। ਇੱਕ ਹੋਰ ਅੱਗੇ ਕਥਾ ਦਾ ਜ਼ਿਕਰ ਪੁਰਾਣਾਂ ਵਿੱਚ ਆਉਂਦਾ ਹੈ, ਰਾਜਾ ਬਲੀ ਦੇ ਸਮੇਂ ਨਾਲ ਜੁੜਿਆ ਹੋਇਆ ਹੈ। ਦਾਨਵੀਰ ਰਾਜਾ ਬਲੀ ਨੇ ਦੇਵਤਿਆਂ ਨਾਲ ਯੁੱਧ ਕਰਕੇ ਸਵਰਗ 'ਤੇ ਅਧਿਕਾਰ ਕਰ ਲਿਆ ਸੀ। ਉਸ ਸਮੇਂ ਉਹਦਾ ਹੰਕਾਰ ਚਰਮ ਸੀਮਾ 'ਤੇ ਪਹੁੰਚ ਗਿਆ ਤਾਂ ਭਗਵਾਨ ਵਿਸ਼ਨੂੰ ਨੇ ਵਾਮਨ ਅਵਤਾਰ ਲੈ ਕੇ ਉਸਦਾ ਹੰਕਾਰ ਚੂਰ ਚੂਰ ਕੀਤਾ ਸੀ। ਵਿਰਾਟ ਰੂਪ ਧਾਰਨ ਕਰਕੇ 3 ਕਦਮ ਭੂਮੀ ਦੀ ਮੰਗ ਦੇ ਸਿੱਟੇ ਵਜੋਂ ਆਕਾਸ਼, ਪਾਤਾਲ, ਧਰਤੀ ਸਾਰਾ ਕੁਝ ਨੱਪ ਲਿਆ ਤਾਂ 3ਜਾ ਕਦਮ ਰਾਜੇ ਉੱਪਰ ਰੱਖ ਕੇ ਉਸਦਾ ਹੰਕਾਰ ਤੋੜਿਆ ਸੀ। ਸਿੱਟੇ ਵਜੋਂ ਰਸਾਤਲ ਦਾ ਰਾਜਾ ਬਣਾ ਕੇ ਹਮੇਸ਼ਾ ਲਈ ਅਮਰ ਹੋਣ ਦਾ ਵਰਦਾਨ ਦੇਣ ਦੇ ਨਾਲ ਨਾਲ ਰਾਜਾ ਬਲੀ ਦੀ ਭਗਤੀ ਨੂੰ ਦੇਖ ਕੇ ਉਸਦੇ ਨਾਲ ਰਹਿਣਾ ਵੀ ਸਵੀਕਾਰ ਕੀਤਾ ਸੀ। ਫਿਰ ਕੁਝ ਸਮੇਂ ਬਾਅਦ ਦੇਵੀ ਲਕਸ਼ਮੀ ਨੇ ਰਾਜੇ ਨੂੰ ਰੱਖਿਆ ਸੂਤਰ ਬਣ ਕੇ ਆਪਣੇ ਪਤੀ ਨੂੰ ਵਾਪਸ ਨਾਲ ਲੈ ਗਏ ਸਨ। ਇਸ ਤਰ੍ਹਾਂ ਦੀਆਂ ਕਥਾਵਾਂ ਰਾਹੀਂ ਸਾਨੂੰ ਹੰਕਾਰ ਨਾ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ। ਇਸੇ ਤਰ੍ਹਾਂ ਅੱਗੇ ਇਤਿਹਾਸਕ ਦ੍ਰਿਸ਼ਟੀ

0: ਤੋਂ ਵੀ ਕਈ ਹੋਰ ਕਥਾਵਾਂ ਪ੍ਰਚਲਿਤ ਹੋਈਆਂ ਸਨ ਜਿਨ੍ਹਾਂ ਦੁਆਰਾ ਰੱਖਿਆ ਸੂਤਰ ਬੰਨਣ ਦੀ ਸਾਰਥਕਤਾ, ਦੇਸ਼ ਪ੍ਰਤੀ ਆਪਣੀ ਮਾਤ ਭੂਮੀ ਪ੍ਰਤੀ ਰੱਖਿਆ ਕਰਨ ਦੀ ਭਾਵਨਾ ਨੂੰ ਵੀ ਪ੍ਰਤੀਬੱਧ ਕਰਦੀ ਹੈ। ਸਮਾਜਿਕ ਦ੍ਰਿਸ਼ਟੀ ਤੋਂ ਇਸ ਦਿਨ ਦਾ ਮਹੱਤਵ, ਬਾਹਰਲੇ ਹਮਲਾਵਰਾਂ ਨੇ ਜਦ ਵੀ ਕਦੇ ਹਮਲੇ ਕੀਤੇ ਤਾਂ ਧੀਆਂ ਭੈਣਾਂ ਦੀ ਅਤੇ ਮਾਤ ਭੂਮੀ ਦੀ ਰਾਖੀ ਕਰਨ ਲਈ ਰੱਖਿਆ ਸੂਤਰ ਜਾਂ ਰੱਖੜੀ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਸਾਡੇ ਸਮਾਜ ਵਿੱਚ ਰੱਖੜੀ ਦਾ ਮਹੱਤਵ ਭੈਣ ਭਰਾ ਦੇ ਆਤਮਕ ਰਿਸ਼ਤੇ ਤੋਂ ਅੱਗੇ ਹੋਰ ਕਈ ਅਰਥਾਂ ਵਿੱਚ ਵੀ ਅਰਥ ਭਰਪੂਰ ਹੈ। ਇੱਥੇ ਤੱਕ ਕਿ ਕੁਦਰਤ ਨਾਲ ਸਾਂਝ ਕਾਇਮ ਰੱਖਣ ਲਈ ਇਸਤਰੀਆਂ ਪੀਪਲ, ਬੋੜ, ਨਿੰਮ, ਤੁਲਸੀ ਨੂੰ ਸਤਿਕਾਰ ਕਰਦੇ ਹੋਏ ਵੱਖ ਵੱਖ ਤਿਉਹਾਰਾਂ ਅਧੀਨ ਰੱਖਿਆ ਸੂਤਰ ਬਣ ਕੇ ਸ਼ੁਭ ਕਾਮਨਾਵਾਂ ਮੰਗਦੀਆਂ ਹਨ। ਰੱਖਿਆ ਸੂਤਰ ਦੀ ਸਾਰਥਕਤਾ ਰੱਖੜੀ ਦੇ ਦਿਨ ਤੋਂ ਅੱਗੇ ਵੀ ਇਸ ਤਰ੍ਹਾਂ ਬਣੀ ਰਹਿੰਦੀ ਹੈ। ਇਹ ਰਸਮ ਵਾਤਾਵਰਣ ਦੀ ਸੰਭਾਲ ਕਰਦੇ ਹੋਏ ਮਨੁੱਖ ਤੇ ਰੁੱਖ ਦਾ ਅਤੁੱਟ ਅਮੁੱਲ ਰਿਸ਼ਤਾ ਬਣਾਉਂਦੀ ਹੈ। ਰੱਖੜੀ ਦੇ ਦਿਨ ਨੂੰ ਉਤਸਵ ਵਾਂਗ ਮਨਾਉਂਦੇ ਹੋਇਆਂ ਘਰ ਵਿੱਚ ਖੀਰ, ਪੂੜੇ, ਗੁਲਗੁਲੇ, ਨਮਕ ਪਾਰੇ, ਸ਼ੱਕਰ ਪਾਰੇ, ਮੱਠੀਆਂ ਆਦਿ ਬਣਾਏ ਜਾਂਦੇ ਹਨ ਅਤੇ ਉਹਨਾਂ ਦਾ ਵਟਾਂਦਰਾ ਹੁੰਦਾ ਹੈ। ਹਲਵਾਈ ਬਾਜ਼ਾਰ ਵਿੱਚ ਮਠਿਆਈਆਂ ਅਤੇ ਘੇਵਰ ਬਣਾਉਂਦਾ ਹੈ, ਲੇਕਿਨ ਸੇਵਈਆਂ ਦੀ ਖੀਰ ਇਸ ਦਿਨ ਦੀ ਵਿਸ਼ੇਸ਼ ਸ਼ਾਨ ਹੁੰਦੀ ਹੈ। ਇਹ ਅਜਿਹੀ ਅਨਮੋਲ ਵਿਰਾਸਤ ਹੈ ਜਿਹੜੀ ਸੱਕੇ ਭੈਣ ਭਰਾ ਦੇ ਨਾਲੋਂ ਨਾਲ ਹੋਰਾਂ ਨਾਲ ਵੀ ਮੂੰਹ ਬੋਲੇ ਭੈਣ ਭਰਾ ਦੇ ਸੰਬੰਧ ਨੂੰ ਬਣਾਉਂਦੀ ਹੋਈ ਮਾਨਵੀ ਪ੍ਰੇਮ ਸੰਬੰਧ ਦੀ ਸੱਚੀ ਸੁੱਚੀ ਮਿਸਾਲ ਵੀ ਪੇਸ਼ ਕਰਦੀ ਹੈ। ਇਸ ਤਿਉਹਾਰ ਨੂੰ ਸਾਰੇ ਵਿਸ਼ਵ ਅੰਦਰ ਵਸਦੇ ਭਾਰਤੀ ਵੀ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ। ਆਧੁਨਿਕ ਸਮੇਂ ਅੰਦਰ ਵਿਗਿਆਨ, ਤਕਨੀਕ ਅਤੇ ਇੰਟਰਨੈੱਟ ਦੇ ਯੁੱਗ ਵਿੱਚ ਦੂਰ ਦੂਰ ਤੱਕ ਭੈਣਾਂ ਆਪਣੀਆਂ ਰੱਖੜੀਆਂ ਭੇਜਦੀਆਂ ਹਨ। ਇਹ ਹੁਣ ਬਹੁਤ ਸੌਖੀ ਹੋ ਗਈ ਹੈ, ਲੇਕਿਨ ਜੇ ਪਿੱਛਾ ਨੂੰ ਪਰਤ ਕੇ ਵੇਖੀਏ ਤਾਂ ਕਈ ਦਿਨਾਂ ਪਹਿਲਾਂ ਤੋਂ ਹੀ ਕੁੜੀਆਂ ਆਪਣੇ ਘਰਾਂ ਵਿੱਚ ਆਪਣੇ ਹੱਥੀਂ ਰੱਖੜੀਆਂ ਬਣਾਉਂਦੀਆਂ ਸਨ। ਪੰਜਾਬ ਦੀ ਇਹ ਸੋਹਣੀ ਲੋਕ ਕਲਾ ਦਾ ਬਿਹਤਰੀਨ ਨਮੂਨਾ ਹੋਣ ਦੇ ਨਾਲ ਨਾਲ ਮੋਹ ਭਰੀ ਮਨੋਭਾਵਨਾਵਾਂ ਨੂੰ ਕਲਾਤਮਕ ਢੰਗ ਨਾਲ ਰੱਖੜੀ ਬਣਾ ਕੇ ਉਸਨੂੰ ਸ਼ਿੰਗਾਰਿਆ ਜਾਂਦਾ ਸੀ। ਹਰ ਧੀ ਭੈਣ ਦੇ ਮਨ ਵਿੱਚ ਤੰਗ ਆਉਂਦੀ ਸੀ ਕਿ ਇਹ ਰੱਖੜੀ ਮੇਰੇ ਵੀਰੇ ਦੇ ਗੁੱਟ 'ਤੇ ਕਿੰਨੀ ਫੱਬੇਗੀ। ਇਸ ਤਰ੍ਹਾਂ ਹੀ ਹਰ ਭਰਾ ਵੀ ਇਸ ਸ਼ੁਭ ਦਿਨ ਦਾ ਇੰਤਜ਼ਾਰ ਕਰਦਾ ਹੈ। ਹੁਣ ਮੰਡੀਕਰਨ ਅਤੇ ਬਾਜ਼ਾਰ ਦੀ ਚਕਾਚੌਂਦ ਦੇ ਸਿੱਟੇ ਵਜੋਂ ਰੱਖੜੀ ਰੰਗ ਬਿਰੰਗੇ ਧਾਗਿਆਂ ਦੀ ਥਾਵੇਂ ਮਹਿੰਗੀ ਮਹਿੰਗੀ ਸਜਾਵਟ ਦੀ ਚੀਜ਼ ਬਣ ਕੇ ਪੇਸ਼ ਹੋ ਰਹੀ ਹੈ ਅਤੇ ਇਸੇ ਤਰ੍ਹਾਂ ਭਾਬੀ ਦੇ ਗੁੱਟ 'ਤੇ ਫੁੰਮਣ ਖੰਬਣੀ ਵੀ ਮਹਿੰਗੇ ਭਾਅ ਹੁੰਦੀ ਹੈ। ਇਹਨਾਂ ਨੂੰ ਹਰ ਕੋਈ ਆਪਣੀ ਆਰਥਿਕਤਾ ਦੇ ਪੱਖੋਂ ਖਰੀਦ ਕੇ ਇਹ ਤਿਉਹਾਰ ਮਨਾਉਂਦਾ ਹੈ। ਇਹ ਤਿਉਹਾਰ ਸੱਭਿਆਚਾਰਕ ਪਰੰਪਰਾਗਤ ਮਹੱਤਵ ਨੂੰ ਕਈ ਅਰਥਾਂ ਵਿੱਚ ਪੀੜ੍ਹੀਓ ਦਰ ਪੀੜ੍ਹੀ ਗਤੀਸ਼ੀਲ ਰੱਖਦਾ ਹੈ। ਇਸ ਤਿਉਹਾਰ ਦੀ ਸਾਰਥਕਤਾ ਅਤੇ ਮਹੱਤਤਾ ਇਸ ਪੱਖੋਂ ਵੀ ਹੈ ਕਿ ਇਹ ਭੈਣ ਅਤੇ ਭਰਾ ਦੋਹਾਂ ਦੀ ਹੋਂਦ ਨੂੰ ਸਨਮਾਨਿਤ ਕਰਦਾ ਹੋਇਆ ਬਰਾਬਰੀ ਦਾ ਦਰਜਾ ਦਿੰਦਾ ਹੈ। ਇਸ ਤਿਉਹਾਰ ਕਰਕੇ ਹੀ ਸਾਰਾ ਸਾਲ ਪਰਿਵਾਰ ਅਤੇ ਸਮੁੱਚਾ ਦੇਸ਼ ਭਾਈਚਾਰਕ ਏਕਤਾ, ਸਾਂਝ, ਆਪਣਤ ਦੇ ਅਹਿਸਾਸਾਂ ਨਾਲ ਜੁੜਿਆ ਰਹਿੰਦਾ ਹੈ। ਵਸੂਦੇਵ ਕੁਟੁੰਬਕਮ ਦੀ ਅਦਭੁਤ ਮਿਸਾਲ ਵੀ ਇਹ ਤਿਉਹਾਰ ਬਣਦਾ ਹੈ। ਆਓ ਅਸੀਂ ਵੀ ਸਾਰੇ ਗਿਲੇ ਸ਼ਿਕਵੇ ਭੁੱਲ ਕੇ ਇਸ ਤਿਉਹਾਰ ਨੂੰ ਖੁਸ਼ੀਆਂ ਨਾਲ ਮਨਾਈਏ, ਕਿਉਂਕਿ ਅੱਜ ਦੇ ਸਮੇਂ ਵਿੱਚ ਪਦਾਰਥਕ ਨਕਦੀ ਲੈਣ ਦੇਣ ਤੋਂ ਪਰੇ ਮੋਹ ਦੀਆਂ ਤੰਦਾਂ ਦਾ ਤਿਉਹਾਰ ਰੱਖੜੀ ਬਹੁਤ ਮਹੱਤਵਪੂਰਨ ਹੈ।
1: ਤੁਸੀਂ ਸੁਣ ਰਹੇ ਸੀ ਵਾਰਤਾ ਜਿਸ ਦਾ ਵਿਸ਼ਾ ਸੀ ਮੋਹ ਦੀਆਂ ਤੰਦਾਂ ਦਾ ਤਿਉਹਾਰ ਰੱਖੜੀ। ਵਾਰਤਾਕਾਰ ਸਨ ਡਾਕਟਰ ਸਾਰਿਕਾ ਸ਼ਰਮਾ ਤੇ ਆਓ ਹੁਣ ਸੁਣਦੇ ਹਾਂ ਇਹ ਰੱਖੜੀ ਗੀਤ। ਆਵਾਜ਼ ਹੈ ਅਜੀਤ ਕੌਰ ਤੇ ਸਾਥੀਆਂ ਦੀ, ਗੀਤਕਾਰ ਨੇ ਸਤਪਾਲ ਤਾਲੀ।

ਇੱਕ ਵੀਰ ਦੇਈਂ ਵੇ ਰੱਬਾ, ਸੂ ਖਾਣ ਨੂੰ ਬੜਾ ਹੀ ਜੀ ਕਰਦਾ। ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਹੁਣੇ ਤੁਸੀਂ ਇਹ ਗੀਤ ਸੁਣ ਰਹੇ ਸੀ। ਤੇ ਆਓ ਜਾਂਦੇ ਜਾਂਦੇ ਸੁਣਦੇ ਹਾਂ ਹਰਭਜਨ ਮਾਨ ਤੇ ਜਸਪਿੰਦਰ ਨਰੂਲਾ ਦੀ ਆਵਾਜ਼ ਵਿੱਚ ਫਿਲਮ ਜੀ ਆਇਆਂ ਨੂੰ ਦਾ ਇਹ ਗੀਤ। ਗੀਤਕਾਰ ਨੇ ਬੱਬੂ ਸਿੰਘ ਮਾਨ ਤੇ ਸੰਗੀਤ ਹੈ ਜੈਦੇਵ ਦਾ।

0: 33 ਮੁਲਾਜ਼ਮ ਅਤੇ ਤਾਮਿਲਨਾਡੂ ਦੇ 21 ਲੋਕ ਸ਼ਾਮਲ ਨੇ। ਵਿਦੇਸ਼ ਮੰਤਰੀ ਐਸ ਸ਼ੰਕਰ ਨੇ ਕਿਹਾ ਕਿ ਮੰਤਰਾਲਾ ਨੇਪਾਲ ਸਰਕਾਰ ਹੋਰ ਮੰਤਰਾਲਿਆਂ ਰਾਜ ਸਰਕਾਰਾਂ ਟੂਰ ਆਪਰੇਟਰਾਂ ਅਤੇ ਸਬੰਧਿਤ ਅਧਿਕਾਰੀਆਂ ਨਾਲ ਤਾਲਮੇਲ ਕਰ ਰਿਹਾ ਹੈ। ਲੋਕਾਂ ਦਾ ਪਤਾ ਲਾਉਣ ਅਤੇ ਉਨ੍ਹਾਂ ਨੂੰ ਕੱਢਣ ਦੇ ਯਤਨਾਂ ਵਿਚ ਸਹਾਇਤਾ ਲਈ 24 ਘੰਟੇ ਚੱਲਣ ਵਾਲਾ ਕੰਟਰੋਲ ਰੂਮ ਵੀ ਕਾਇਮ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਦੀ ਪੂਰੀ ਮਾਨਵਤਾਵਾਦੀ ਸਹਾਇਤਾ ਦਾ ਭਰੋਸਾ ਦਿੱਤਾ। ਇਸ ਦੌਰਾਨ ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹੈ ਕਿ ਭਾਰਤ ਨੇ ਨੇਪਾਲ ਵਿਚ ਬਚਾਅ ਅਤੇ ਰਾਹਤ ਕਾਰਜਾਂ ਵਿਚ ਸਹਾਇਤਾ ਲਈ 47 ਟਨ ਤੋਂ ਵੱਧ ਰਾਹਤ ਸਮੱਗਰੀ ਭੇਜੀ ਏ।
1: दो जहाज पे हम लोगों ने सहायता नेपाल को पहुंचाया है। पहला जहाज यहाँ से 10 टन करीबन रिलीफ मटेरियल लेके काठमांडू पहुंचा था, जिसमें कि कंबल, सोलर लैंप, दवाइयां, हाइजीन किट्स और टेंट वगैरह इस प्रकार की चीजें हैं। दूसरा जहाज इसमें 37.5 टन की सप्लाई, जिसमें कि 28.5 टन रिलीफ आइटम्स और 8 टन दवाइयां और 1 टन खाने पीने की सामग्री और जो भी मानवीय सहायता हो सकता है वो भी हम प्रदान करेंगे।
0: सरकार ने सोशल मीडिया से चल रहे एक जाली वीडियो का खंडन किया है, जिस विच झूठा दावा किया गया कि भाखड़ा नंगल डैम की कंध 1.77 इंच झुकी हुई है। वीडियो विच एक गुमराह कुन दावा किया गया कि डैम विच पहाड़ पैण नाल दिल्ली समेत कई शहरां विच हड़ आ सकते हैं। प्रेस सूचना ब्यूरो की फैक्ट चेक इकाई ने स्पष्ट किया है कि यह दावा झूठा है। प्रेस सूचना ब्यूरो का कहना है कि 27 अगस्त 2024 डैम की कंध का असल झुका 0.86 इंच दर्ज किया गया। इकाई ने कहा कि डैम के तनाव, खिचा, छेकां के दबाव और रिसाव के सारे मापदंड निर्धारित आग्ञायोग सीमावां के अंदर ने और डैम पूरी तरह सुरक्षित है। दफ्तर ने लोगों को कहा कि वह इन सनसनीखेज दावों पर भरोसा न करन, इन्हें प्रसारित भी न करन, क्योंकि वह बेलोड़ा डर ਅਤੇ ਦਹਿਸ਼ਤ ਫੈਲਾ ਸਕਦੇ ਨੇ। ਕੇਂਦਰੀ ਖੇਤੀਬਾੜੀ ਕਿਸਾਨ ਭਲਾਈ ਅਤੇ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਬਾ ਬਕਾਲਾ ਦੇ ਪਿੰਡ ਉਮਰਾ ਨੰਗਲ ਵਿਖੇ ਕਿਸਾਨ ਚੌਪਾਲ ਵਿਚ ਹਿੱਸਾ ਲੈਣ ਅਤੇ ਰੱਖੜੀ ਦੇ ਮੌਕੇ ਤੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪੰਜਾਬ ਪਹੁੰਚੇ ਨੇ। ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਉਹ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗਏ ਅਤੇ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿਖੇ ਸੇਵਾ ਵੀ ਕੀਤੀ। ਕਿਸਾਨ ਚੌਪਾਲ ਵਿਖੇ ਕਿਸਾਨਾਂ ਨੂੰ ਮਿਲਣ ਤੋਂ ਪਹਿਲਾਂ ਉਹ ਰੱਖੜ ਪੁੰਨਿਆ ਦੇ ਮੌਕੇ ਤੇ ਗੁਰਦੁਆਰਾ ਬਾਬਾ ਬਕਾਲੇ ਵਿਖੇ ਵੀ ਮੱਥਾ ਟੇਕਣਗੇ। ਰੱਖੜ ਪੁੰਨਿਆ ਹਰ ਸਾਲ ਬਾਬਾ ਬਕਾਲਾ ਵਿਖੇ ਮਨਾਇਆ ਜਾਣ ਵਾਲਾ ਇਕ ਤਿਉਹਾਰ ਏ, ਜੋ ਸਿਰਫ਼ ਰੱਖੜੀ ਦੀ ਰਵਾਇਤ ਤੱਕ ਹੀ ਸੀਮਿਤ ਨਹੀਂ ਏ, ਸਗੋਂ ਸਿੱਖ ਧਰਮ ਦੇ ਗੌਰਵਮਈ ਇਤਿਹਾਸ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਨੂੰ ਵੀ ਦਰਸਾਉਂਦਾ, ਕਿਉਂਕਿ ਇਹ ਧਾਰਮਿਕ ਤੌਰ ਤੇ ਇਤਿਹਾਸਕ ਸਥਾਨ 9ਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਿਤ ਏ। ਕੇਂਦਰੀ ਮੰਤਰੀ ਵੱਲੋਂ ਇਸ ਮੌਕੇ ਇਕ ਜਨਤਕ ਪ੍ਰੋਗਰਾਮ ਨੂੰ ਸੰਬੋਧਨ ਕਰਨ ਦੀ ਵੀ ਉਮੀਦ ਏ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRNewsਜਲੰਧਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਸ਼ਵ ਸੰਸਕ੍ਰਿਤ ਦਿਵਸ ਦੀਆਂ ਵਧਾਈਆਂ ਦਿੱਤੀਆਂ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਵਿਸ਼ਵ ਸੰਸਕ੍ਰਿਤ ਦਿਵਸ ਸ਼ਰਵਣ ਪੁਰਨਿਮਾ ਤੇ ਸੰਸਕ੍ਰਿਤ ਭਾਸ਼ਾ ਦੀ ਸਦੀਵੀ ਅਮੀਰੀ ਨੂੰ ਦਰਸਾਉਣ ਲਈ ਮਨਾਇਆ ਜਾਂਦੈ। ਉਨ੍ਹਾਂ ਕਿਹਾ ਕਿ ਸੰਸਕ੍ਰਿਤ ਭਾਰਤ ਦੇ ਗਿਆਨ, ਵਿਚਾਰ ਅਤੇ ਰਚਨਾਤਮਕਤਾ ਦਾ ਇਕ ਨਿਰੰਤਰ ਸਾਧਨ ਰਹੀ ਏ ਅਤੇ ਇਸ ਦਾ ਸਕਾਰਾਤਮਕ ਪ੍ਰਭਾਵ ਅੱਜ ਵੀ ਕਈ ਖੇਤਰਾਂ ਵਿਚ ਦੇਖਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਜਨ ਧਨ ਯੋਜਨਾ ਨੇ ਬੇਮਿਸਾਲ ਪੈਮਾਨੇ ਅਤੇ ਪਰਿਵਰਤਨਸ਼ੀਲ ਨਤੀਜੇ ਦਿੱਤੇ ਨੇ, ਜਿਸ ਦਾ ਪਿਛਲੇ 12 ਸਾਲਾਂ ਵਿਚ ਵੱਡਾ ਪ੍ਰਭਾਵ ਪਿਆ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਜਨ ਧਨ ਯੋਜਨਾ ਦੇਸ਼ ਭਰ ਵਿਚ ਮਾਲੀ ਸਮਾਵੇਸ਼ ਨੂੰ ਅੱਗੇ ਵਧਾਉਣ ਅਤੇ ਲੋਕਾਂ ਨੂੰ ਮਜ਼ਬੂਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾ ਰਹੀ ਏ। ਭਾਰਤ ਵਿਚ ਇਸ ਸਮੇਂ 7 ਥਾਵਾਂ ਤੇ 24 ਪਰਮਾਣੂ ਊਰਜਾ ਰਿਐਕਟਰ ਚਾਲੂ ਨੇ, ਜਿਨ੍ਹਾਂ ਦੀ ਕੁਲ ਸਥਾਪਿਤ ਸਮਰੱਥਾ 8.78 ਗੀਗਾਵਾਟ ਏ। ਪਰਮਾਣੂ ਊਰਜਾ ਵਿਭਾਗ ਮੁਤਾਬਿਕ 9 ਹੋਰ ਰਿਐਕਟਰ ਨਿਰਮਾਣ ਅਧੀਨ ਨੇ। ਪਰਮਾਣੂ ਊਰਜਾ ਭਾਰਤ ਦੇ ਵਿਕਾਸ ਦੇ ਰਾਹ ਦਾ ਇਕ ਅਹਿਮ ਹਿੱਸਾ ਬਣ ਕੇ ਉਭਰੀ ਏ, ਜੋ ਨਾ ਸਿਰਫ਼ ਬਿਜਲੀ ਉਤਪਾਦਨ ਵਿਚ ਸਗੋਂ ਸਿਹਤ ਸੰਭਾਲ, ਖੇਤੀਬਾੜੀ ਅਤੇ ਵੱਖ ਵੱਖ ਸਨਅਤੀ ਵਰਤੋਂ ਵਿਚ ਵੀ ਯੋਗਦਾਨ ਪਾਉਂਦੀ ਏ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਉੱਤਰੀ ਰੇਂਜ ਨੇ ਆਈਐਸਆਈ ਦੀ ਹਮਾਇਤ ਪ੍ਰਾਪਤ ਪਾਕਿਸਤਾਨ ਅਧਾਰਿਤ ਇਕ ਕਥਿਤ ਜਾਸੂਸੀ ਨੈਟਵਰਕ ਦਾ ਪਰਦਾਫਾਸ਼ ਕੀਤੈ ਅਤੇ ਦਿੱਲੀ ਅਧਾਰਿਤ ਇਕ ਜੋੜੇ ਨੂੰ ਗ੍ਰਿਫ਼ਤਾਰ ਕੀਤੈ, ਜਿਸ ਤੇ 2024 ਤੋਂ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਇੰਟੈਲੀਜੈਂਸ ਆਪਰੇਟਿਵਸ PIOs ਲਈ ਕੰਮ ਕਰਨ ਦਾ ਇਲਜ਼ਾਮ ਏ। ਦਿੱਲੀ ਪੁਲਿਸ ਮੁਤਾਬਿਕ ਜੋੜੇ ਨੇ ਕਥਿਤ ਤੌਰ ਤੇ ਪਾਕਿਸਤਾਨ ਅਧਾਰਿਤ ਹੈਂਡਲਰਾਂ ਨੂੰ ਲਾਜਿਸਟਿਕ ਸਹਾਇਤਾ ਪ੍ਰਦਾਨ ਕੀਤੀ, ਜਿਸ ਵਿਚ ਭਾਰਤੀ ਸਿਮ ਕਾਰਡ ਪ੍ਰਾਪਤ ਕਰਨਾ ਅਤੇ ਉਨ੍ਹਾਂ ਨੂੰ ਦੁਬਈ ਰਾਹੀਂ ਪਾਕਿਸਤਾਨ ਭੇਜਣਾ ਸ਼ਾਮਲ ਏ। ਸਿਮ ਕਾਰਡਾਂ ਦੀ ਵਰਤੋਂ ਕਥਿਤ ਤੌਰ ਤੇ ਪਾਕਿਸਤਾਨੀ ਸੰਚਾਲਕਾਂ ਵੱਲੋਂ ਵਟਸਐਪ ਖਾਤਿਆਂ ਨੂੰ ਐਕਟੀਵੇਟ ਕਰਨ ਅਤੇ ਭਾਰਤੀਆਂ ਨਾਲ ਸੰਪਰਕ ਕਰਨ ਲਈ ਕੀਤੀ ਗਈ ਸੀ। ਮਹਾਰਾਸ਼ਟਰ ਦੇ ਨਾਸਿਕ ਤੋਂ 450 ਟਨ ਤੋਂ ਵੱਧ ਪਿਆਜ਼ ਨਾਲ ਪਹਿਲੀ ਕਾਂਧਾ ਐਕਸਪ੍ਰੈਸ ਅੱਜ ਸਵੇਰੇ ਦਿੱਲੀ ਪਹੁੰਚ ਗਈ ਏ। ਖਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਕਿ ਸਰਕਾਰ ਨੇ ਮੌਸਮੀ ਮੰਗ ਦੀ ਮਿਆਦ ਦੌਰਾਨ ਢੁਕਵੀਂ ਉਪਲਬਧਤਾ ਅਤੇ ਸਹਾਇਕ ਕੀਮਤ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਬਫਰ ਸਟਾਕਾਂ ਦੀ ਇਕ ਯੋਜਨਾਬੱਧ ਟੀਚਾ ਮੁਖੀ ਨਿਕਾਸੀ ਸ਼ੁਰੂ ਕੀਤੀ ਏ। ਮੰਤਰਾਲੇ ਨੇ ਕਿਹਾ ਕਿ ਕਾਂਧਾ